ਜਿੱਥੇ ਮੁੰਡਾ ਜਾਵੇ ਮੈਂ ਕਿ ਰਾਤ ਜਿਵੇਂ ਗਰਮੀ ਚ ਆਗਰਾ ਸਲਾਈਡ ਕਰਾਂ ਟ੍ਰੀ ਚ ਫੋਰ ਦ ਪਾੜੀ ਗੱਡੀ ਕਾਲੀ ਹੈਗੀ ਟ੍ਰੈਪ ਠਾਪ ਜਿੱਥੇ ਜਾ ਕੇ ਲੱਭਣਾ ਹੈ ਲੱਭਣਾ ਨੀ ਤੈਨੂੰ ਸਾਡੇ ਨਾਲ ਦਾ ਇਹ ਮੁੰਡੇ ਕਾਹਨੂੰ ਕਰਦੇ ਨੇ ਫਲੈਕਸ ਕਾਹਨੂੰ ਕਰਦੇ ਮੁਕਾਬਲਾ

ਯਾਰੋ ਮੇਰੇ ਪੁੱਛੇ ਦੇ ਸਵਾਲ ਨਾਲ ਪੀਸ ਲਾ ਕੇ ਕਲਾਕ ਦਾ ਮੰਨ ਗਿਆ ਤੇਰੀਆਂ ਦਾਵਾਂ ਸੋਹਣੀ ਦਿਲ ਸਾਡਾ ਸੌਫਟ ਮੰਨ ਗਿਆ ਨਜ਼ਰਾਂ ਨੂੰ ਤੇਰੀ ਮੁੰਡਾ ਕਰਤਾ ਤੂੰ ਲਾਕ ਲਵਣਾ ਕੋਈ ਹੋਰ ਨਹੀਂ ਦਿਲ ਮੇਰਾ ਦੀ ਕੋਈ ਜ਼ੋਰ ਨਹੀਂ ਬੈਡ ਗਰਲ ਕਰੇ ਸ਼ੋਰ ਸਹੀ ਮਿੱਠੀ ਬਾਤੇ ਕਮ ਹੋ ਜਾਤੀ ਪੂਰਾ ਟੋਲ ਗਈ